0: ਕਰਾਂ ਲੱਭ ਸਾਈ ਦੂਗੇ ਖੰਗ ਦਾ ਚੁਲੋ ਦੇ ਲੋਕੇ ਜੋ
1: ਚਿੰਕੀ ਦੇ ਧੰਨ ਲਗਾ ਕਿ ਚੂਸੀ ਲੋ ਦੇ ਲੋ ਜੋ।